0: ਪੈਰੀ ਬਣਾ ਮੰਮੀ ਜੀ।
1: ਜਿਉਂਦਾ ਰਹੇ ਮੇਰਾ ਪੁੱਤ, ਰੱਬ ਕਰਕੇ ਤੈਨੂੰ ਪਰੀਆਂ ਵਰਗੀ ਬੋਟੀ ਮਿਲੇ।
0: ਅੱਛਾ ਮੰਮੀ ਜੀ।
1: ਅੱਛਾ ਸੱਚ, ਪਰੀਆਂ ਤੋਂ ਯਾਦ ਆਇਆ, ਤੈਨੂੰ ਫੋਟੋ ਭੇਜੀ ਹੈ ਪਰੀ ਦੀ, ਬਿਲਕੁਲ ਤੇਰੇ ਮਤਲਬ ਦੀ ਪਰੀ ਲੱਭੀ ਹੈ, ਇਸ ਵਾਰੀ ਤੇਰੀ ਮਾਂ ਨੇ।
0: ਮਾਂ ਪਹਿਲਾਂ ਲੱਭੀਆਂ ਪਰੀਆਂ ਬਾਅਦ ਚ ਤੁਹਾਨੂੰ ਆਪ ਹੀ ਚੰਗੀਆਂ ਲੱਗਣੋਂ ਹਟ ਜਾਂਦੀਆਂ।
1: ਅੱਛਾ ਅੱਛਾ ਠੀਕ ਹੈ, ਤੂੰ ਵਟਸਐਪ ਚੈੱਕ ਕਰਕੇ ਦੱਸੀ।
0: ਓਕੇ ਮੰਮੀ,
1: ਬਾਏ ਬਾਏ।
0: ਬਾਏ ਬਾਏ ਮਾਂ।